0: nobu zugole ro sigi ta ma ji zugole ba che palim phong to san ba ya ying ma de go chi da che yong du ge a go chi da
1: ni da ni ji zhou xi xia ji zhou xi
0: xi
1: ni ji zhou ya ge
2: ya de yu da
1: na bu ge de xi da ge go chi pe zhu ge de bo lu chi dan da da de min du dian dian bo lu po ri xi a
0: ge go chi da
1: 姐，姐姐，唐姐，东啊！哟，齐大姐，跑什么？来来来！唐叔叔，不错，如如姐。叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔，叔叔
3: ਸ ਕੇ ਤਾ ਹਗੋ ਸੁਏ
4: ਆਪਾ ਸੋ
3: ਯਾਉ ਸ਼ਰਾ ਦੋ ਤੇਰੀ ਨੀਏ ਲੰਗਾ ਨਾ ਸੋ ਟੂ ਨੀ ਸ਼ੌਰੀ ਮੀ ਠੌਗਾ
2: ਬੂਜ਼ੋ ਮੁਦੇ ਜੋਂ ਦਾਈ ਦਾ ਕਿਉ ਸ਼ਲੇ ਸ਼ਵਾ ਕਿਉ ਜੀ
5: ਫਾਂ ਸ਼ੁਰਨ ਨੀਏ ਲਾ ਸ਼ੇ ਮੁ ਜੁਏ ਤੇ ਠਿਮ ਸੋ ਖਾਂ ਬੋ ਸੋਂ ਸਾ ਕੰ ਜੁ ਜ਼ੁਏ ਯੋ ਮਾ ਰੀ ਤਾਂ ਤੇ ਰਾਂ ਕੇ ਬੂਜ਼ ਸਾਂ ਮੇ ਦੇ ਠੀ ਸ਼ਾ ਜਾਂ ਕਰ ਚੀ ਜ਼ੇ ਯੂ ਆ ਨੋ ਰ ਚੇਂ ਬੋ ਸੋ ਸੀ ਯੂਬੇ ਨਾ ਰਾਂ ਕੇ ਜੇ ਸ਼ੇ ਜੇ ਬਾ ਨਿੰਗ ਬੇ ਨੀਏ ਲਾ ਸ਼ੇ ਤਿਕਿਰਾਂ ਜ਼ੁ ਨਾਂ ਸੋਂ ਸੋ ਜੇ ਮਾ ਰੀ ਜ਼ੁਏ ਜੋ ਦੇ ਜੋ ਯੋ ਮਾ ਰਤਾ ਸ਼ੇ ਸੋ ਗੇ ਤਾਂ ਤੇ ਰਾਂ ਕੇ ਠਿਮ ਨੇ ਕੇ ਬਰਦਾ ਸ਼ਿੰਗ ਯੂਬੇ ਕੇਸੀ ਠਿਮ ਖਾਂ ਨੇ ਚੇਬ ਚੇਬ ਯੂ ਨਾ ਰਾਂ ਕੇ ਜੇ ਸ਼ੇ ਗਾ ਆ
3: ਸ਼ਾਂ ਕਰੋ ਯੂਬੇ
5: ਜਾਂ ਨੀਏ ਤਾਂ ਤੇ ਰਾਂ ਤੁੰਦਾ ਦੀ ਗੋ ਸ਼ੇ ਯੂ ਦਾ ਜਾਂ ਜਾਂ ਮਾ ਜੇ ਕਰ ਸ਼ੇ ਯੂ
3: ਨੀਏ ਰਾਂ ਸਿੰਗੂ ਛੇ ਜੇ ਜਾਂ ਲਾ ਕਰੋ ਯੂਬੇ ਐਸ ਯੂ
5: ਨੀਏ ਰਾਂ ਸਿੰਗੂ ਛੇ ਯੂ ਦਾ ਨਾ ਕਰੋ ਯੂਮੇ ਛੁਦੋ ਛੇ ਮੋ ਨੀਏ ਰਾਂ ਛੇ ਯੂ ਰਾਂ ਗੋ ਵੰਦੇ ਸਿੰਗ ਛੇ ਬਲਾਨ ਕੰਟੇ ਛੇ ਸੇ ਯੂ
3: ਯੂਆ ਜੁਨ ਸ਼ੋਲੀ ਮੀ ਛੇ ਨੀਏ ਰਾਂ ਛੇ ਆਛੇ nga je so su sa je gan bo lu ge bo lu ja ba nyu de heng leng ge zhang chou du ju yong de ne ge zhu ren jing wei ne tu gun da jie xin zhe xia ga bu du ge dao wen tan de ge xie ma xie huan da jie xin zhe xie bei
5: o de de zhang ge sa ji yin se
3: tian wen sa ji de chim zu xia kan bu ji yi ne tan de sa ji de da guo ru fang ji fu an fang
5: 이마신제주지세주세시아알레어전에전측마사니제제주야우마체상시측마사로마레전들랑가르고니란가로무지챠아세방수란랑게잠만잠만쉬다랑게저와다셈나삼바수위링체아세닝지레
3: 저와 가리네 쉐다.
5: 세 장게 부고 뛰는 디스 쉐제 같이 그야.
3: 뭐 참마다.
5: 세.
3: 장 저와 가리네.
5: 주의.
3: 요아, 게임다.